0: ਵੀ ਇਹਦੇ ਤਾਂ ਮੰਨ ਲਾ ਜੋ ਵੀ ਵਾਰ ਵਾਰ ਪਿਆਣਾ
1: ਆਹੋ
0: ਪੈਂਦਾ।
1: ਪਤਾ ਕੀ ਹੁੰਦਾ ਭਈ ਜੇ ਤੀਆਂ ਗਰਮੀਆਂ ਦਾ ਮੌਸਮ ਆ, ਜੇ ਉਚਿਤ ਪ੍ਰਬੰਧਨ ਨਹੀਂ ਕੀਤੇ ਹੈ ਪਸ਼ੂਆਂ ਦਾ, ਤਾਂ ਫਿਰ ਤੀਆਂ ਦੇਖੋ ਨਾ ਦੁਧਾਰੂ ਪਸ਼ੂ ਹੋਏ ਨਾ, ਤੇਰਾ ਦੁੱਧ ਉਤਪਾਦਨ ਵੀ 20 ਤੇ 30% ਤੱਕ ਜੇ ਅਸੀਂ ਗਿਰੀ ਸਕਾ ਹੀ ਆ।
0: ਹਾਂ ਮੈਂ ਠੀਕ ਗਲਾ ਤਾਂ ਦਿਖ ਮੇਰੀ ਮੈਂ ਐਸ ਵੀ ਘਟੀ ਜੇ ਦੁੱਧ ਆਇਓ ਨਾ ਤਾਂ ਇਹ ਗਰਮੀ ਭਾਈ ਮਨਾਉਂਦੀ ਆ ਭਾਈ, ਜਿਹੜੇ ਦੁੱਧ ਦੇਣ ਵਾਲੇ ਮਾਲ ਪਸ਼ੂ ਹੁੰਦੇ ਨਾ ਗਰਮੀ ਮਨਾਉਂਦੀ ਆ ਬੜੇ ਭਾਰੀ
1: ਮਨਾਉਂਦੇ ਕਹਿੰਦੇ ਸੌਗੀ ਪੇ। ਦੇਖ ਪਸ਼ੂ ਇਹਦੀ ਪ੍ਰਜਨਨ ਕਸ਼ਮਤਾ ਵੀ ਪ੍ਰਭਾਵਿਤ ਹੋਈ ਸਕਾ ਹੀ, ਕਈ ਵਾਰੀ ਤਾਂ ਭਈ ਬੜੀ ਗੰਭੀਰ ਬਿਮਾਰੀਆਂ ਲੱਗੀਆਂ ਕਹਿੰਦੇ ਪਸ਼ੂ ਨੂੰ ਮ੍ਰਿਤਿਉ ਤੱਕ ਵੀ ਹੋ ਸਕਾ ਹੀ ਅਗਰ ਜੇ ਆਹੇ ਗਰਮੀ ਵਾਲੀ ਵਿਵਸਥਾ ਨਹੀਂ ਕੀਤੀ ਆਈ।
0: ਹਾਂ ਤਾਂ ਇਸ ਟਾਈਮ ਬੜਾ ਪਰਚਤਨ ਰਹਿਣਾ ਚਾਹੀਦਾ ਹਾਂ ਜੋ ਆਪਣੇ ਮਾਲਾ ਪਸ਼ੂਆਂ ਦੇ ਪ੍ਰਤੀ ਵੀ ਪਈ, ਇਹਨਾਂ ਦੀ ਦੇਖਭਾਲ ਜੇ ਕਰਨੀ ਨਾ ਤਾਂ ਢੰਗ ਤਰੀਕੇ ਨੇ ਕਰਨਾ ਚਾਹੀਦੀ।
1: ਹਾਂ ਭਾਈ ਦੇਖ ਇੱਕ ਤਾਂ ਦੀਆਂ ਦੁੱਧ ਦਾ ਉਤਪਾਦਨ ਘਟ ਜਾਣਾ ਨਾ, ਕਹਿੰਦੇ ਭਾਈ ਸੌਗੀ ਦੇਖ ਪਸ਼ੂ ਜੋ ਲੂ ਲੱਗਣੇ ਤੇ ਬਚਾਉਣਾ, ਡੀਹਾਈਡ੍ਰੇਸ਼ਨ ਤੇ ਬਚਾਉਣਾ, ਤੀਆਂ ਤੁਸੀਂ ਬੋਲਿਆ ਭਾਈ ਮੈਂ ਵਾਰ ਵਾਰ ਪਾਣੀ ਦੱਸਦੀ ਰਹਿੰਦੀ ਆ ਨਾ, ਭਾਈ ਸੌਗੀ ਦੇਖ ਮੌਸਮੀ ਬਿਮਾਰੀਆਂ ਹੋਈ ਤਿੰਨਾਂ ਤੇ ਵੀ ਬਚਾਉਣਾ ਬੜਾ ਜ਼ਰੂਰੀ ਹੋਆ। ਕਹਿੰਦੇ ਭਾਈ ਤਾਂ ਅਗਰ ਜੇ ਪਸ਼ੂ ਬਿਮਾਰ ਹੋਈ ਆ ਨਾ ਜਮਨਾ, ਤਾਂ ਪਈ ਦੇਖ ਉਤਪਾਦਨ ਵਾਲੀ ਤਾਂ ਤੂੰ ਗੱਲ ਹੀ ਛੱਡ ਦੇ। ਕਹਿੰਦੇ ਭਾਈ ਸੌਗੀ ਦੇਖ ਪਸ਼ੂ ਕਿੱਡੇ ਮਹਿੰਗੇ ਆਉਂਦੇ, ਬੜਾ ਭਾਰੀ ਆਰਥਿਕ ਨੁਕਸਾਨ ਝੇਲਣਾ ਪੈ ਸਕਦਾ।
0: ਹਾਂ ਭਾਈ ਬੜੇ ਭਾਰੀ ਮਹਿੰਗੇ ਆ ਨਾ ਅੱਜ ਕੱਲ੍ਹ ਤਾਂ, ਗਾਂ ਮੈਸੀ ਵੀ ਖਰੀਦਣੀਆਂ ਤਾਂ ਕਿਹੜੀਆਂ ਭਾਰੀ ਮਹਿੰਗੀਆਂ ਨੇ, ਤਾਂ ਭਾਈ ਧਿਆਨ ਰੱਖਣਾ ਜੇ ਅਸੀਂ ਬੜਾ ਜ਼ਰੂਰੀ ਹੈ। ਹਾਂਜੀ ਗਰਮੀ ਦੇ ਮੌਸਮ 'ਚ 40 ਜੀ ਤਾਪਮਾਨ ਜੇ ਅਸਾਂ ਜ਼ਿਆਦਾ ਹੁੰਦਾ ਨਾ, ਕਹਿੰਦੇ ਪਸ਼ੂ ਦਾ ਜੀਆਂ ਸਰੀਰ ਦਾ ਤਾਪਮਾਨ ਜੇ ਐਸਾ ਵੀ ਜ਼ਿਆਦਾ ਹੋ ਜਾਂਦਾ ਤਾਂ ਪਸ਼ੂ ਜੋ ਆਪਣੇ ਸਰੀਰ 'ਚ ਜ਼ਿਆਦਾ ਗਰਮੀ ਨਿਕਾਲਣ 'ਚ ਅਸਮਰਥ ਹੋ ਜਾਂਦਾ, ਤਾਂ ਇਹ ਗੱਲਾਂ ਦਾ ਵੀ ਖਿਆਲ ਜੇ ਐਸਾ ਰੱਖਣਾ ਚਾਹੀਦਾ।
1: ਭਾਈ ਦੇਖ ਕਿਉਂ ਆ ਭਾਈ ਕਈ ਵਾਰੀ ਪਸ਼ੂ ਜੀ ਦਿਖਦੀਆਂ ਇਹ ਬਾਹਰ ਬੰਨੇ ਰਾ ਧੁੱਪੇ ਹੈ, ਜਾਂ ਫਿਰ ਇਹ ਗੋਡਾ ਬੰਨੇ ਰਾ ਤਾਂ ਗੋਡਾ ਵੀ ਗਾਸ ਤੀਆਂ ਸਲੇਟ ਪੇ ਰਹੇ ਆ, ਪੱਕੇ ਗੋਡ ਬਣਾਏ ਜਾਏ ਤਾਂ ਭਾਈ ਦੇਖ ਕਮਰੇ ਵੀ ਤਾਂ ਪਈਆਂ ਤੀਆਂ ਜਹਾਂ ਆਪਣੇ ਕਮਰੇ ਗਰਮ ਹੋਈ ਜਾਏ।
0: ਹਾਂ ਤਾਂ ਸਹਿ ਅਫਣਾ ਲੱਗੀ ਪਾਉਂਦੇ ਵੀ ਜੀਆਂ, ਮੂੰਹ ਖੋਲੀ ਨੇ ਤੇਜ਼ ਤੇਜ਼ ਸਾਹ ਜੇ ਅਸਾਂ ਲੈਣਾ ਲੱਗਦੇ, ਕਹਿੰਦੇ ਜੀ ਬਾਹਰ ਨਿਕਾਲੀ ਨੇ ਸਾਹ ਲੈਂਦੇ ਤਾਂ ਤੁਸੀਂ ਜੋ ਹਾਂ ਬੋਲੀ ਸਕਦੇ ਭਈ ਹੈ ਅਫਾ ਦੇ ਹਨ।
1: ਹਾਂ ਕਹਿੰਦੇ ਸੌਗੀ ਦੀਆਂ ਪਸ਼ੂ ਦੇ ਮੂੰਹ ਤੇ ਅਤਿਅਧਿਕ ਮਾਤਰਾ ਚ ਜਾਗਦਾਰ ਲਾਰ ਵੀ ਗਿਰ ਕਰ ਰਹੀਆਂ ਹੈ ਨਾ, ਕਹਿੰਦੇ ਸੌਗੀ ਜੀਆਂ ਪਸ਼ੂ ਸੁਸਤ ਹੋਏ ਨੇ ਬੱਠੀਆਂ, ਜਾਂ ਫਿਰ ਬਾਰ ਬਾਰ ਖੜੀਆਂ, ਜਾਂ ਦੀਵਾਰਾਂ ਨੇ ਬਿਲਕੁਲ ਸਟੀ ਨੇ ਖੜਾ ਠੰਡੀ ਠੰਡੀਆਂ ਪਈ ਆ
0: ਜੀ, ਜੋ ਦੀਵਾਰ ਠੰਡੀ ਲੱਗਦੀ ਨਾ, ਕਹਿੰਦੇ ਜੀਆਂ ਜੀ ਹਾਂ ਘਾਹ ਪਾਣੀ ਪਾ ਦੇ ਤਾਂ ਸਹਿ ਖਾਣਾ ਘੱਟ ਕਰੀ ਦਿੰਦਾ ਘਾਹ ਪਾਣੀ, ਤਾਂ ਇਸ ਟਾਈਮ ਜੇ ਅਸੀਂ ਹਾਂਜੀ ਪਾਣੀ ਦੀ ਮਾਤਰਾ ਜੇ ਅਸੀਂ ਵਧਾਈ ਦੇਣਾ ਚਾਹੀਦੀ।
1: ਬਿਲਕੁਲ ਕਹਿੰਦੇ ਗਰਮੀਆਂ ਜੀਆਂ ਇਹ ਪਾਣੀ ਆਪੂ ਵਾਰ ਵਾਰ ਪੀਂਦੇ, ਤੇ ਪਸ਼ੂ ਵੀ ਪਾਣੀ ਪੀਣ ਦੀ ਮਾਤਰਾ ਜੇ ਅਸੀਂ ਵਧਾਈਦੇ ਹਾਂ, 3 ਤੇ 4 ਗੁਣਾ ਜ਼ਿਆਦਾ ਪਾਣੀ ਜੇ ਅਸੀਂ ਪਸ਼ੂ ਪੀਆਂ। ਕਹਿੰਦੇ ਸੌਗੀ ਪੇ ਦੇਖ ਗਰਮੀਆਂ ਦਾ ਪਤਾ ਹਾਂ ਜੂਈਆਂ ਵੀ ਲੱਗਦਾ, ਜਿਹੜਾ ਦੁਧਾਰੂ ਪਸ਼ੂ ਵੀ ਤੀਸਰਾ ਜੀਆਂ ਦੁੱਧ ਉਤਪਾਦਨ ਜੇ ਆ ਨਾ ਸਿਕਦਮ ਗਿਰੀ ਆਉਂਦਾ ਹੀ ਆ ਹਨਾ।
0: ਕਹਿੰਦੇ ਜੀਆਂ ਜੀ ਮੈਂ ਪਹਿਲੇ ਵੀ ਦੱਸਿਆ ਕਿ ਸਰੀਰ ਦਾ ਜਿਹੜਾ ਤਾਪਮਾਨ ਹੈ ਸਾ 2 ਤੇ 3 ਡਿਗਰੀ ਫਾਰਨਹਾਈਟ ਤੱਕ ਜੇ ਅਸਾਂ ਵਧੀ ਆਉਂਦਾ ਪਸ਼ੂ ਦਾ।
1: ਬਿਲਕੁਲ ਬਿਲਕੁਲ, ਤਾਂ ਭਾਈ ਦੇਖ ਇਹ ਜੇ ਲੱਛਣ ਪਸ਼ੂ ਇਹਦੇ ਰਹਿੰਦੇ ਵੀ ਪਸ਼ੂ ਵੀ ਗਰਮੀ ਲਗਾ ਰਹੀ ਹੈ ਨਾ। ਕਹਿੰਦੇ ਭਾਈ ਦੇਖ ਸੰਵੇਦਨਸ਼ੀਲ ਸਤਰ ਨੂੰ ਆ ਜਿਹੜੀ ਸੰਕਰ ਨਸਲਾਂ ਦੀ ਗਾਂ ਹੋਈ ਆ ਹਰੀ, ਤੀਆਂ ਜੇ HF ਕਹਿੰਦੇ ਜਰਸੀ ਗਾਂ ਹੈ ਨਾ, ਤਿੰਨਾਂ ਦੀ ਗਰਮੀਆਂ ਤਾਂ ਹੀ ਸਭ ਅਧਿਕ ਸੰਵੇਦਨਸ਼ੀਲ ਤਾਂ ਹੀ ਜ਼ਿਆਦਾ, ਕਿਉਂਕਿ ਤਿੰਨਾਂ ਗਰਮੀ ਵੀ ਜਲਦੀ ਲਗਾਏ, ਕਿਉਂਕਿ ਤਿੰਨਾਂ ਮੂਲ ਨਿਵਾਸ ਸਥਾਨ ਜੇ ਆ ਜੀਆਂ ਇਹ ਹੋਰੀ ਦੇਸ਼ਾਂ ਦੀ ਗੱਲ ਕਰੋ ਤਾਂ ਠੰਡੇ ਪ੍ਰਦੇਸ਼ਾਂ ਕਹਿੰਦੇ ਠੰਡੀਆਂ ਜਗ੍ਹਾ ਰਹੇ ਪਸ਼ੂ ਹੋਏ ਉਹ।
0: ਹਾਂ ਕਹਿੰਦੇ ਜਿਹੜੀਆਂ ਜੀ ਮੈਸੀ ਹੁੰਦੀਆਂ ਨਾ ਤਿੰਨਾਂ ਦੀ ਚਮੜੀ ਦਾ ਰੰਗ ਜੇ ਅਸੀਂ ਕਾਲਾ ਹੁੰਦਾ ਤਾਂ ਇਸ 'ਚ ਪਸੀਨੇ ਦੀਆਂ ਗ੍ਰੰਥੀਆਂ ਜੇ ਅਸੀਂ ਬੜੀ ਭਾਰੀ ਘੱਟ ਹੁੰਦੀਆਂ, ਤਾਂ ਇਸ ਕਰੀ ਨੇ ਗਰਮੀ ਜੇ ਹੈ ਸਹਿ ਬੜੀ ਜਲਦੀ ਸੌਖੀ ਲੈਂਦੀ ਹੈ। ਕਹਿੰਦੇ ਤਿੰਨਾਂ ਜੋ ਜੀਆਂ ਪਾਣੀਆਂ 'ਚ ਤੈਰਨ ਦੀ ਜ਼ਰੂਰਤ ਜੇ ਅਸੀਂ ਪਾਉਂਦੀ, ਕਈ ਵਾਰੀ ਹਾਂ ਦਿਖਦੇ ਨਹੀਂ ਭਈ ਤਲਾਬਾਂ ਤਲੂਬਾਂ 'ਚ ਛੱਡੀਆਂ ਹੁੰਦੀਆਂ ਤਾਂ ਮੈਸੀ ਹੈ ਇੱਕਦਮ ਤੈਰਨ ਲਈ ਪਾਉਂਦੀਆਂ ਭਈ ਗਰਮੀ ਅਤੇ ਬਚਣ ਵਾਸਤੇ।
1: ਆਹੋ ਕਹਿੰਦੇ ਜੀ ਆਪਣੀ ਦੇਸੀ ਗਾਂ ਦੀ ਗੱਲ ਕਰੋ ਜੀਆਂ ਗਿਰ, ਸਾਹੀਵਾਲ ਜਾਂ ਥਾਰ ਪਾਰਕਰ, ਇਹ ਨਸਲਾਂ ਜਿਵੇਂ ਹੀ ਦੇਖਾ ਤੀਨਾ ਜੋ ਕੁੱਬੜਵਾਂ ਨਾ, ਕੁੱਬੜਵਾਂ ਕਹਿੰਦੇ ਤੀਆਂ ਗੱਲ ਕੰਬਲ ਵੀ ਹੋਵਾਂ ਤੀਨਾ, ਗਲਾ ਵੀ ਲਟਕੀ ਰਵਾਂ ਨੀਚੇ ਨਾ ਚਮੜੀ ਲਟਕੀ ਰੋਈ, ਤਾਂ ਸਹੀ ਚੀਜ਼ ਜਿਵੇਂ ਤੀਨਾ ਜੋ ਗਰਮੀ ਸਹਿਣ ਕਰਨੇ 'ਚ ਮਦਦ ਕਰਾਈ, ਫਿਰ ਵੀ ਜ਼ਿਆਦਾ ਗਰਮੀ ਜੇ ਹੈ ਨਰੇ ਪ੍ਰਬੰਧਨ ਪਰ ਵੀ ਹਾਂ ਜੋ ਧਿਆਨ ਦੇਣਾ ਚਾਹੀਦਾ ਹੀ ਆ।
0: ਹਾਂ ਭਈ ਖਿਆਲ ਰੱਖਣਾ ਚਾਹੀਦਾ ਵੀ ਗਰਮੀ ਨਹੀਂ ਲੱਗੀ ਆਏ ਨੇ ਉਹ, ਕਹਿੰਦੇ ਜਿਹੜੇ ਹਾਂ ਗੋਡ ਬਣਾਏ ਹੁੰਦੇ ਨਾ ਸਹਿ ਵੀ ਹਾਂ ਜੋ ਢੰਗਾਂ ਨੇ ਬਣਾਉਣਾ ਚਾਹੀਦੇ, ਕਹਿੰਦੇ ਤਿੰਨਾਂ ਦਾ ਪ੍ਰਬੰਧਨ ਵੀ ਹਾਂਜੀ ਠੀਕ ਤਰੀਕੇ ਨੇ ਕਰਨਾ ਚਾਹੀਦਾ ਤਾਂ ਕਿ ਪਸ਼ੂਆਂ ਜੋ ਗਰਮ ਹੋਵਾ ਜਾਂ ਲੂ ਜੇ ਐਸਾ ਨਹੀਂ ਲੱਗੇ, ਕਹਿੰਦੇ ਖਿੜਕੀਆਂ ਵਗੈਰਾ ਵੀ ਬਣਾਈ ਦੇਣਾ ਚਾਹੀਦੀਆਂ ਤਾਂ ਕਿ ਜਾਲੀ ਗਰਮੀ ਲੱਗੇ ਤਾਂ ਠੰਡਕ ਮਿਲਦੀ ਰਹੇ, ਹੈ ਨਾ।
1: ਬਿਲਕੁਲ ਬਿਲਕੁਲ ਭਾਈ, ਮੀਂਹ ਦੇਖ ਗੋਡਾ ਤਿਆਦ ਆਇਆ ਭਾਈ, ਤੇਰੀ ਦਰਾਣੀ ਗੇਰੀ ਗੋਡਾ ਜੋ ਨਾ ਤੀਆਂ ਮੈਂ ਜੋ ਬੋਲ ਰਿਹਾ ਭਾਈ ਖਾਣੇ ਦੇ ਤਾਂ ਸਾਲੇ ਪਕੜਾਈ ਦੀਆਂ, ਤਾਂ ਮੈਂ ਤਾਂ ਇਹ ਰੱਖੀ ਰਹਾ ਕਹਿੰਦੇ ਰੇਡੂ ਉੱਪਰ ਲੱਗੀ ਰਿਹਾ, ਦੇਖ ਮਿੱਟਾ ਮਿੱਟਾ ਲੋਕ ਹੀ ਤਾਂ ਉਹ ਅੱਜ ਦਿੱਤੀ ਮੈਂ ਵਧਾਈ ਨਾ ਉੱਚੀ ਕਰੀ ਦਿੰਦਾ, ਉਹ ਕਹਿੰਦੇ ਪਕੜਾਈ ਜਾਂਦਾ ਉਹ ਸੋ ਚਟਪਟ ਤੂੰ ਬੈਠਦਾ ਹੈ, ਹਾਂ ਬੈਠ ਬੈਠਦਾ ਹੂੰ ਜੋ।

0: ਲੈ ਮੀਏ ਜਮੁਨਾ ਪੇ ਦੇਖੋ ਗੋਡਾ ਜਾਈ ਆਇਆ ਨਾ, ਇੱਕ ਚੀਜ਼ ਦੇਖੀ ਮੈਂ ਆਪਣੇ ਗੋਡਾ ਜੀ ਪੇ ਦੇਖੋ ਗੋਡ ਜੇ ਬਣਾਇਆ ਨਾ, ਹਰੇ ਸਿਆਣੇ ਰਾ ਡੈਮਾ ਰਾ ਬਣੀ ਰਾ, ਕਹਿੰਦੇ ਬੜਾ ਅੱਛਾ ਬਣਾਇਆ ਰਾ, ਇਤਨੀ ਗਰਮੀ ਨਹੀਂ ਉੱਥੀ।
1: ਅੱਛਾ
0: ਹਾਂ, ਪੇ ਦੇਖੋ ਤੀਸਰੀ ਦਿਸ਼ਾ ਜਿਹੀ ਸੇ ਪੂਰਬ ਅਤੇ ਪੱਛਮ ਦਿਸ਼ਾ 'ਚ ਲੰਬਾਈ ਵਾਲੇ ਪਾਸੇ ਬਣੀ ਰਹੀ ਆ, ਮਤਲਬ ਦੀਆਂ ਸੂਰਜਾਰੀ ਸਿੱਧੀ ਰੋਸ਼ਨੀ ਜਿਹਾ ਦਿਨ ਵਾਲੇ ਟਾਈਮਾਂ ਸੈਡਰ ਅੰਦਰ ਸਿੱਧੇ ਨਹੀਂ ਆਉਂਦੇ ਆਈ ਉੱਥੇ।
1: ਅੱਛਾ, ਤਾਂ ਤਾਂ ਬੜੀ ਖਰੀ ਗੱਲ ਹੈ।
0: ਕਹਿੰਦੇ ਪੇ ਜਿਹੀਆਂ ਸੈਡਰ ਦੀ ਉਂਚਾਈ ਵਾਲੀ ਗੱਲ ਕਰੀਏ ਤਾਂ 12 ਤੋਂ 15 ਫਿੱਟ, ਕਿਨੇ ਕਿਨਾਰਿਆਂ ਪਰ 10 ਫਿੱਟ ਤੇ ਵੀ ਉੱਚੀ ਸੀ ਜਗ੍ਹਾ, ਕਨੇ ਘੱਟ ਉਚਾਈ ਵਾਲੇ ਸੈੱਡ ਜੇ ਸੀ ਪਈ ਜਲਦੀ ਗਰਮ ਹੋਈ ਜਾਏ।
1: ਹਾਂ, ਤਾਂ ਉਚਾਈ ਜੇ ਹਜੇ ਜ਼ਿਆਦਾ ਰੱਖਣਾ ਚਾਹੀਦੀ ਨਾ, ਜਿਵੇਂ ਪਹਿਲਾਂ ਬੋਲਿਆ ਸੀ ਵੀ ਖਿੜਕੀਆਂ ਹੋਣਾ ਚਾਹੀਦੀਆਂ ਗੋਡਾ 'ਚ, ਵੀ ਚਾਰੋਂ ਪਾਸੇ ਅਗਰ ਵੈਂਟੀਲੇਸ਼ਨ ਹੋਊਗਾ ਨਾ ਤਾਂ ਹਵਾ ਜੇ ਐਸੇ ਅੰਦਰ ਬਾਹਰ ਨਿਕਲਦੀ ਰਹਿਣੀ, ਕਹਿੰਦੇ ਤਾਜ਼ੀ ਹਵਾ ਜੇ ਐਸੇ ਅੰਦਰ ਆਈ ਜਾਣੀ, ਕਹਿੰਦੇ ਇਸ ਤੇ ਫਿਰ ਜਿਹੜੀ ਜੀ ਉਮਸ ਜੀ ਹੋ ਜਾਂਦੀ ਨਾ ਕਮਰੇ 'ਚ, ਟੇੜਾ ਨਹੀਂ ਹੋਣਾ ਪਈ,
0: ਟੇੜਾ ਵੀ ਨਹੀਂ ਹੋਣਾ। ਕਹਿੰਦੇ ਵੀ ਦਿਖ ਮੀਏ ਮਾਲ ਪਸ਼ੂ ਹੋਵਾਂ ਤਾਂ ਇਹ ਗੋਹਾ ਗੁੰਤਰ ਵੀ ਅੰਦਰ ਹੋਵਾਂ ਨਾ, ਫਿਰ ਪਾਈ ਤੀਸ ਤੇ ਦੇਖ ਅਮੋਨੀਆ ਗੈਸ ਵੀ ਨਿਕਲਾਂ ਹੀ ਆਈ। ਕਹਿੰਦੇ ਅਗਰ ਜੇ ਹਵਾਦਾਰ ਨਹੀਂ ਹੋਊਗਾ ਤਾਂ ਅਸੀਂ ਅਮੋਨੀਆ ਗੈਸ, ਇੱਕ ਤਾਂ ਦੇਖ ਗਰਮੀ ਹੋਣੀ ਤਾਂ ਅਸੀਂ ਅਮੋਨੀਆ ਗੈਸ ਵੀ ਪਸ਼ੂ ਜੇ ਛੋ ਹੀ ਸਕਦੀ, ਕਹਿੰਦੇ ਪਸ਼ੂ ਦੀ ਸਿਹਤ ਜੇ ਅਸੀਂ ਖਰਾਬ ਹੋ ਸਕਦੀ ਆਈ।
1: ਹਾਂ, ਕਹਿੰਦੇ ਜਿਹੀਆਂ ਜੀ ਹਾਂ ਗੋਡ ਬਣਾਈ ਲਈ ਨਾ ਤਾਂ ਉੱਪਰ ਅਤੇ ਦੀਆਂ ਛੱਤ ਜਿਹੜੀ ਹੈ ਸਭ ਬਣਾਈ ਦੇਣਾ ਚਾਹੀਦੀ, ਤਿੱਤੀ ਜੀ ਹਾਂ ਕੁਛ ਨਾ ਕੁਛ ਰੱਖੀ ਵੀ ਸਕਦੇ, ਜਿਹੀਆਂ ਭੂ ਰੱਖਿਆ ਹੁੰਦਾ, ਘਾਹ ਰੱਖਿਆ ਹੁੰਦਾ, ਤਾਂ ਇਸ 'ਤੇ ਕਿਆ ਹੁੰਦਾ ਵੀ ਸਿੱਧੀ ਗਰਮੀ ਜੀ ਐਸ ਹੈ ਉੱਪਰ ਮਾਲਾ ਵੱਲ ਨਹੀਂ ਆਉਣੀ, ਕਹਿੰਦੇ ਜੀ ਹੈ ਉੱਪਰ ਤਰੜੂ ਜਿਹਾ ਬਣਾਇਆ ਹੁੰਦਾ ਤਾਂ ਵੀ ਤਿੱਥੀ ਰਹੀ ਆਉਣੀ ਸੈ।
0: ਹਾਂ, ਤਾਂ ਮੀਏ ਦੇਖ ਸਿਆਣਿਆਂ ਜੇ ਬਣਾਏ ਹੁੰਦੇ ਨਾ ਗੋਡ, ਵੀ ਦੇਖ ਆਏ ਤਾਂ ਅੱਜ ਵੀ ਕਹਿੰਦੇ ਤਾਲੀ ਜੇ ਗੋਡਰੀ ਤਲੜੀ ਜੋ ਜਾਣਾ ਨਾ, ਤਾਂ ਵੀ ਦੇਖੋ ਗੋਡਾ

0: ਦੀਆਂ ਉੱਪਰ ਛੱਤ ਪਾਈ ਰਹੀ ਸਿਆਲੇ ਉੱਪਰ, ਹੈ ਨਾ, ਅਤੇ ਸਿਆਲ ਸਾਰੇ ਤੋਂ ਜ਼ਿਆਦਾ ਖਰੀ ਆਈਟਾਂ ਪਰ ਉੱਪਰ ਤੱਕ ਰਹੇ ਤੀਆਂ ਤਲੜੀ ਚੁਕਾਉਂਦੇ ਤਾਂ ਇੱਕ ਤਲੜੀ, ਅਤੇ ਇਸ ਤੋਂ ਬਾਅਦ ਇੱਕ ਹੋਰ ਲੈ ਰਹੀ ਤਲੜੀ ਦੇ ਉੱਪਰ, ਤਿੱਥੇ ਤੀਆਂ ਸਰਲੂ ਦੇ ਪੁੱਲੇ ਹੈ ਫਸਾਈ ਦਿੰਦੇ ਆਏ ਥੱਲੜੇ ਪਾਸੇ ਹੈ, ਇੱਕ ਪਾਸੇ ਭੂ ਰੱਖੀ ਰਾ, ਇੱਕ ਪਾਸੇ ਪਰਾਲ ਰੱਖੀ ਰਾ, ਕੰਜੇੜਾ ਉੱਪਰ ਪਾਈ ਹੈ, ਅਤੇ ਸਰਲੂ ਦਾ ਘਾਹ ਰੱਖੀ ਰਾ ਸੁੱਕਾ ਨਾ ਕੁਆਈ ਕੇ, ਤਾਂ ਭਾਈ ਦੇਖ ਅਸੀਂ ਤੀਆਂ ਗਲਾਉਂਦੇ ਨੇ ਵੀ ਪ੍ਰਾਕ੍ਰਿਤਿਕ ਰੂਪਾਂ 'ਤੇ ਜੇ ਅਸੀਂ ਤੀਆਂ ਈਟ ਇਨਸੂਲੇਸ਼ਨ ਬੋਲਦੇ ਤੇ ਇਸ ਚੋ, ਹੈ ਨਾ,
1: ਆਪ ਜੀਆਂ ਇੱਕ
0: ਤਰ੍ਹਾਂ ਦਾ ਹੁੰਦੀ ਥੱਲੇ
1: ਦੋ ਤਿੰਨ ਮੰਜ਼ਲਾਂ ਹੀ ਬਣਾਈ ਦਿੰਦੇ ਆ, ਹਾਂ ਭਈ ਗੋਰਨੀ ਜੋ ਛੋਟੀ ਛੋਟੀ ਤਰੜੀ ਬਣਾਈ ਦਿੱਤੀ ਆਉਂਦੀਆਂ, ਕਹਿੰਦੇ ਫਿਰ ਇਹ ਹੁੰਦਾ ਭਈ ਇਹ ਨਹੀਂ ਆਉਣਾ ਥੱਲੇ, ਭਈ ਜਿਹੜੀ ਵੀ ਗਰਮੀਆਂ ਦਾ ਪ੍ਰਭਾਵ ਹੈ ਨਾ, ਕਹਿੰਦੇ ਆਹ ਦੇ ਮੰਨ ਲਓ ਫਿਰ ਗਰਮੀ ਜੀ ਐਸੇ ਨਹੀਂ ਲੱਗਦੀ,
0: ਨਹੀਂ ਪੂਜਦੀ, ਕਹਿੰਦੇ ਸੌਗੀ ਪੇ ਦੇਖ ਸਫੇਦ ਚੂਨੇ ਦਾ ਲੇਪ ਜਿਹਾ, ਤੀਆਂ ਟੀਨ ਜਾਂ ਕੰਕਰੀਟਾਂ ਦੀ ਛੱਤ ਹੈ ਪਾਇਰੀ, ਤਾਂ ਭਈ ਤੀ ਸੀਸੇ ਪਰ ਸਫੇਦ ਚੂਨੇ ਨੇ ਜੇ ਅਸੀਂ ਵੀ ਪੇਂਟ ਕਰੀ ਸਕੇ ਹਾਂ, ਕਿਉਂਕਿ ਗਲਾਉਂਦੇ ਵੀ ਤੀਆਂ ਸਫੇਦ ਰੰਗ ਜਿਉਂ ਆ ਸੂਰਜ ਦੇ ਕਿਰਨਾਂ ਜੋ ਪਰਿਵਰਤਿਤ ਕਰਦੇ ਆ, ਕਹਿੰਦੇ ਤਿਸ 'ਤੇ ਇਤਨੀ ਜਗ੍ਹਾ ਜੇ ਅਸੀਂ ਨਹੀਂ ਤਪਦੀ ਆਈ, 4 ਤੋਂ 5 ਡਿਗਰੀ ਸੈਲਸੀਅਸ ਤੱਕ ਘੱਟ ਗਰਮੀ ਜੀ ਅਸੀਂ ਜਗ੍ਹਾ ਸੌਖਾ ਹੀ ਆਏ,
1: ਹਾਂ, ਕਹਿੰਦੇ ਸਪ੍ਰਿੰਕਲਰ ਜੇ ਐਸ ਹੈ ਵੀ ਆਹਾਂ ਲਗਾ ਸਕਦੇ ਜੀ, ਜਾਂ ਬਜਟ ਜੇ ਐਸ ਹੈ ਅਗਰ ਉਹ ਹੈ ਨਾ ਤਾਂ ਛੱਤੀ ਦੇ ਉੱਪਰ ਪਾਣੀ ਛਿੜਕਣੇ ਵਾਲੇ ਸਪ੍ਰਿੰਕਲਰ ਜੇ ਅਸੀਂ ਲਗਾਈ ਦੇਣ ਤਾਂ ਹੈ ਦੁਪਹਿਰਾਂ 11 ਵਜੇ ਤੋਂ 4 ਵਜੇ ਤੱਕ ਜੀ ਆਹਾਂ ਚਲਾਈ ਸਕਦੇ ਫਰੀ,
0: ਬਿਲਕੁਲ,
1: ਤਾਂ ਤਿਸ 'ਤੇ ਫਰੀ ਤੀ ਨਾ ਜੋ ਆਹਦੇ ਮਾਲਾ ਪਸ਼ੂ ਮੁੰਜ ਜੀ ਐਸੇ ਗਰਮੀ ਨਹੀਂ ਲੱਗਣੀ,
0: ਕਹਿੰਦੇ ਸੌਗੀ ਵੀ ਦੇਖੇ ਹਰੇ ਗੋਡ ਕਈ ਵਾਰੀ ਜੇ ਆਵਾਂ ਭਈ ਖੁੱਲੀਆਂ ਜਗ੍ਹਾ 'ਚ ਹੋਏ ਨਾ, ਤੀਆਂ ਰੋਪੇ ਦੀ ਗਰਮ ਹਵਾ ਆਇਆ ਕਰਾਈਆਂ, ਤਾਂ ਜੀ ਇਹ ਬੋਰੀਆਂ ਦੇ ਪਰਦੇ ਜੇ ਅਸੀਂ ਵੀ ਆਪਣੇ ਸ਼ੈਡਾਂ ਦੇ ਖੁੱਲ੍ਹੇ ਕਿਨਾਰਾਂ ਪਰ ਜਾਂ ਖਿੜਕੀਆਂ ਪਰ ਜੇ ਜੂਟਾਂ ਦੇ ਬੋਰੀਆਂ ਜਾਂ ਟਾਟਾਂ ਦੇ ਪਰਦੇ ਜੇ ਅਸੀਂ ਅਸੀਂ ਲਟਕਾਈ ਸਕਾਈਆਂ,
1: ਬਿਲਕੁਲ, ਕਹਿੰਦੇ ਜਾਲੀ ਜੀ ਹਾਂਜੋ ਲੱਗਿਆ ਵੀ ਬੜੀ ਭਾਰੀ ਜ਼ਿਆਦਾ ਲੂ ਪੋ ਦੀ, ਕਹਿੰਦੇ ਬੜੀ ਗਰਮੀ ਹੋਈ ਉਹ ਤਾਂ ਹੈ ਪਰਦੇ ਜੇ ਅਸੀਂ ਗਿੱਲੇ ਕਰਨੇ ਜੇ ਐਸਾ ਰੱਖੀ ਦੇਣੇ ਤਾਂ ਕਿ ਦੁਪਹਿਰਾਂ 'ਚ ਜਿਹੜੀ ਜੀ ਗਰਮ ਲੂ ਚੱਲਦੀ ਨਾ ਤਾਂ ਤਿਸ 'ਤੇ ਗਿੱਲੇ ਪਰਦੇ ਨੇ ਛਨੀ ਨੇ ਐਸੇ ਆਉਣੀ ਤਾਂ ਹੈ ਇਹ ਲੱਗਣਾ ਭਈ ਕੂਲਰ ਲੱਗੇ ਆ ਭਈ ਗੋਡਾ 'ਚ
0: ਠੰਡੀ ਹੋ ਜਾਈਆਂ ਹੋਰ ਨਾ ਟਕਰਾਈ ਨੇ, ਕਹਿੰਦੇ ਸੌਗੀ ਪਈ ਦੇਖ ਪਸ਼ੂਸ਼ਾਲਾ ਹੋਈਏ ਘਰ ਹੋਈਏ ਪਈ ਹਰੇ ਆਪਣੇ ਅੱਖਾਂ ਬੱਖਾਂ ਜਿਤਨੀ ਹਰਿਆਲੀ ਹੋਊਗੀ ਨਾ, ਜਿਤਨੀ ਜ਼ਿਆਦਾ ਹਰਿਆਲੀ ਹੋਊਗੀ, ਜਿਤਨੇ ਜ਼ਿਆਦਾ ਛਾਏਦਾਰ ਬ੍ਰਿਕਸ਼ ਹੋਣਗੇ ਉਤਨੀ ਆਹ ਹਰੀ ਆਸ ਪਾਸ ਦੀ ਜਗ੍ਹਾ ਜੇ ਅਸੀਂ ਜ਼ਿਆਦਾ ਠੰਡੀ ਰਹਿਣੀ ਆਈ, ਕਹਿੰਦੇ ਪਈ ਤੀਆਂ ਪੇੜ ਜੇ ਹੁੰਦੇ ਨਾ ਭਈ ਪ੍ਰਾਕ੍ਰਿਤਿਕ ਰੂਪ 'ਤੇ ਹੀ ਤਾਪਮਾਨ ਜੇ ਅਸੀਂ ਘੱਟ ਕਰਦੇ, ਅਗਰ ਅੱਖਾਂ ਬੱਖਾਂ ਹਰਿਆਲੀ ਪੂਰੀ ਹੋਊਗੀ ਤਾਂ ਤੀਹ ਜਗ੍ਹਾ ਦਾ ਤਾਪਮਾਨ ਦੂਜੀ ਜਗ੍ਹਾ 'ਤੇ 4-5 ਡਿਗਰੀ ਤੀਕ ਵੀ ਘੱਟ ਹੋ ਹੀ ਸਕਦਾ ਹੀ ਆ,
1: ਬਿਲਕੁਲ, ਕਈ ਵਾਰੀ ਆਹ ਦਿਖਦੇ ਨਾ ਜਿਹੀਆਂ ਆਹ ਮੰਨਿਆ ਬਰਗਦ ਦੇ ਪੇੜੇ ਨੀਚੇ ਹੀ ਬੈਠਣ ਦੀਆਂ ਧੁੱਪਾਂ ਪਰ ਵੀ ਤਾਂ ਇਹੜਾ ਲੱਗਦਾ ਭਈ ਬੜੀ ਠੰਡੀ ਠੰਡੀ ਹਵਾ ਉਹਦੀ, ਤਾਂ ਇਹ ਜਿਹੜੇ ਪੇੜ ਹੁੰਦੇ ਨਾ ਇਹ ਤਾਪਮਾਨ ਜੋ ਘੱਟ ਰੱਖਦੇ ਆਪਣੇ ਨੇੜੇ ਤੇੜੇ,
0: ਕਦੇ ਪਈ ਦੇਖੋ ਅੱਜ ਕੱਲ੍ਹ ਤਾਂ ਜੀਆਂ ਪਈ ਗਲਾਉਂਦੇ ਭਈ ਮਾਡਰਨ ਜ਼ਮਾਨਾ ਹੈ ਨਾ, ਤਾਂ ਭਈ ਅਸੀਂ ਜੀਆਂ ਆਪਣੇ ਪਸ਼ੂਆਂ ਜੋ ਭਈ ਤਿੰਨ ਸਵਾਸਥੇ ਰਹੇ ਅੱਛੇ ਤਰੀਕੇ ਨੇ ਖਿਆਲ ਰੱਖਣ, ਤਾਂ ਭਈ ਦੇਖਾਂ ਅਸੀਂ ਪੱਖੇ ਵੀ ਲਗਾਈ ਸਕਦੇ ਜੀ, ਅਸੀਂ ਆਪਣੇ ਕਮਰੇ ਪੱਖੇ ਲਗਾਏ ਹੁੰਦੇ ਤਾਂ ਅਸੀਂ ਇਹ ਇੱਕ ਉਚਿਤ ਸਥਾਨਾਂ ਪਰ ਜੇ ਆ ਉਚਿਤ ਜਗ੍ਹਾ ਪਰ ਜੇ ਆ ਪੱਖਾ ਲਗਾਈ ਸਕਦੇ ਕਿ ਪਸ਼ੂ ਇਸ ਪੱਖੇ ਦੇ ਸਿੱਧੇ ਸੰਪਰਕਾਂ 'ਚ ਨਹੀਂ ਆਓ, ਪਸ਼ੂ ਵੀ ਪਹੁੰਚ ਜਾਇਆ ਇਸ ਪੱਖੇ 'ਤੇ ਦੂਰ ਹੋ ਕਹਿੰਦੇ ਆਓ ਜੇ ਅਸੀਂ ਪਸ਼ੂ ਜੋ
1: ਮਿਲਦੀ
0: ਲਗੋ ਹੀ ਆਏ,
1: ਹਾਂ ਜੀ ਆ ਭਈ ਖਰੀਆ ਆਈਟਾਂ ਪਰ ਲਗਾਈ ਦੇਣੇ ਨਾ ਤਾਂ ਕਿ ਪਸ਼ੂ ਜੋ ਹਵਾ ਵੀ ਮਿਲ ਲੈ, ਕਹਿੰਦੇ ਪਸ਼ੂ ਸੰਪਰਕੇ ਪਰ ਵੀ ਨਹੀਂ ਹੋ ਹੈ,
0: ਜਾਂ ਫਿਰ ਫੋਗਰਸ ਵੀ ਲਗਾਈ ਸਕਾਂ ਹੀ ਆ ਇਸ 'ਚ, ਜੇ ਵੀ ਤੀਆਂ ਫੁਹਾਰਾ ਲੱਗਦਾ ਬਿਲਕੁਲ ਬਰੀਕ ਤੀਆਂ ਨਾ ਪਾਣੀ ਛੁੱਟਦਾ ਫੋਗਰਾ, ਤੇ ਭਈ ਤੀੜਾ ਵੀ ਇਹ ਰੱਖੀ ਸਕਾਂ ਹੀ ਆ, ਕਹਿੰਦੇ ਫਰਸ਼ ਜੇ ਅਸੀਂ ਆਹਾਂ
1: ਤਾਂ ਸੁੱਕਾ ਜੇ ਐਸ ਹੈ ਰੱਖਣਾ ਬੜਾ ਗਿੱਲਾ ਨਹੀਂ ਕਰਨਾ, ਭਈ ਕਈ ਵਾਰੀ ਜੀਆਂ ਫਿਸਲਨ ਹੋ ਜਾਂਦੀ ਨਾ ਫਰਸ਼ਾਂ ਪਰ ਤਾਂ ਜਿਸ 'ਤੇ ਵੀ ਪਸ਼ੂਆਂ ਜੋ ਬਿਮਾਰੀਆਂ ਜੇ ਅਸੀਂ ਲੱਗੀ ਸਕਦੀਆਂ ਜੀਆਂ ਖੂਰ ਸੜਨ ਰੋਗ ਹੈ ਲੱਗੀ ਸਕਦਾ, ਤਾਂ ਫਰਸ਼ਾਂ ਪਰ ਜੀਆਂ ਸੁੱਕੀ ਰੇਤ ਜਾਂ ਸੁੱਕਾ ਵਿਛਾਉਣਾ ਜੇ ਅਸੀਂ ਹਾਂਜੀ ਜ਼ਰੂਰ ਵਿਛਾਉਣਾ ਚਾਹੀਦਾ,
0: ਕਹਿੰਦੇ ਸੌਗੀ ਮੀਂਹ ਦੇਖ ਜੀਆਂ ਆਪੂ ਅੱਜ ਕੱਲ੍ਹ ਗਰਮੀਆਂ 'ਚ ਵਾਰ ਵਾਰ ਪਾਣੀ ਦੀ ਜ਼ਰੂਰਤ ਹੋਈ, ਇੱਕ ਦੀਆਂ ਦੁਧਾਰੂ ਪਸ਼ੂ ਦੀ ਗੱਲ ਕਰੀਏ ਤਾਂ 1 ਲੀਟਰ ਦੁੱਧ ਪੈਦਾ ਕਰਨੇ ਤਾਂ ਤੀਸ ਜੋ 3-5 ਲੀਟਰ ਪਾਣੀ ਦੀ ਆਵਸ਼ਕਤਾ ਪਸ਼ੂ 'ਚ ਰਹੀ ਆਈ, ਕਹਿੰਦੇ ਗਰਮੀਆਂ 'ਚ ਇਹ ਆਵਸ਼ਕਤਾ ਜਿਹੀ ਸੀ ਬੜੀ ਜ਼ਿਆਦਾ ਬੜੀਆਂ ਹੀ ਆਈ,
1: ਹਾਂ ਤਾਂ ਮਤਲਬ ਟਾਈਮਾਂ ਟਾਈਮਾਂ ਪਰ ਹਾਂ ਜੋ ਪਾਣੀ ਜੇ ਅਸੀਂ ਪਸ਼ੂਆਂ 'ਚ ਉਹ ਦੱਸਦੇ ਰਹਿਣਾ ਚਾਹੀਦਾ, ਕਿਉਂਕਿ ਤੀਨਾ ਮੰਗਣਾ ਤਾਂ ਹੈ ਨਹੀਂ, ਤੀਨਾ ਜੋ ਪਿਆਸ ਵੀ ਲੱਗੀ ਹੋਊਗੀ ਤਾਂ ਤੀਨਾ ਚਿਲਾਈ ਨਹੀਂ ਸਭ ਬੋਲੀ ਸਕਦੇ, ਤੇ ਤੀਨਾ ਜੋ ਅਗਰ ਹਾਂ ਟਾਈਮਾਂ ਟਾਈਮਾਂ ਪਰ ਪਾਣੀ ਵੀ ਪਿਆਉਂਦੇ ਰਹਿਣਗੇ ਤਾਂ ਤੀਨਾ ਡੀਹਾਈਡਰੇਟ ਵੀ ਨਹੀਂ ਹੋਣਾ, ਕਹਿੰਦੇ ਦੁੱਧ ਵੀ ਤਾਂ ਹੀ ਦੇ ਸਕਦੇ ਸੈ ਅਗਰ ਤੀਨਾ ਜੋ ਪ੍ਰੋਪਰ ਤਰੀਕੇ ਨਾਲ ਪਾਣੀ ਵੀ ਲਗਾ,
0: ਬਿਲਕੁਲ, ਤਾਂ ਅੱਜ ਕੱਲ੍ਹ ਦੇਖਾਂ ਹੈ ਜੀ ਆਪਣੇ ਸੇ ਘਾਇਰੀ ਗੋਰਨੀਆਂ ਬਣਾਈ ਰਹੀ ਹੋਈ ਨਾ ਪਸ਼ੂ ਹੋਰ ਜੀਆਂ ਖਾਲ ਬਣਾਈ ਰਹੀ ਹੋਈ, ਤਾਂ ਭਈ ਦੇਖਾ ਤਿੱਥੀ ਅਸੀਂ ਪਾਣੀ ਦੀ ਵਿਵਸਥਾ ਜੇ ਅਸੀਂ ਵੀ ਅੱਜ ਕੱਲ੍ਹ ਆਟੋਮੈਟਿਕ ਤਰੀਕੇ ਨਾਲ ਰੱਖੀ ਸਕਦੇ ਕਿ ਅਸੀਂ ਆਉਦੀ ਹੈ ਨਾ ਤੀਆਂ ਸੇ ਚਾਲੂ ਰੱਖਦੇ ਤੀਆਂ ਜਿਤਨਾ ਪਸ਼ੂ ਇਹਦੇ ਤਿੱਥੀ ਖਾਲਾ 'ਚ ਪਾਣੀ ਆਉਂਦਾ ਪੀਣੇ ਜੋ ਉਸ ਤੋਂ ਬਾਅਦ ਸੇ ਆਪਣੇ ਆਪ ਜੇ ਅਸੀਂ ਬੰਦ ਹੋ ਜਾਂਦਾ, ਤਿਤਨਾ ਜੇ ਪਸ਼ੂ ਪਾਣੀ ਪੀਂਦਾ ਤਿਤਨਾ ਤੀਹਾ ਜਗ੍ਹਾ ਜੇ ਅਸੀਂ ਦੁਬਾਰਾ ਭਰੀ ਜਾਂਦਾ, ਕਹਿੰਦੇ ਪਾਣੀ ਜੇ ਅਸੀਂ ਜੀਆਂ ਪਸ਼ੂ ਪੀਆ ਕਰਦਾ ਤਾਂ ਤੀਸਰਾ ਤਾਪਮਾਨ ਵੀ 20-25 ਡਿਗਰੀ ਸੈਲਸੀਅਸ ਦੇ ਵਿੱਚ ਹੀ ਹੋਣਾ ਚਾਹੀਦਾ ਆ,
1: ਹਾਂ ਕਈ ਵਾਰੀ ਕੀ ਹੁੰਦਾ ਪਈ ਧੁੱਪਾਂ 'ਚ ਟੰਕੀਆਂ ਦਾ ਪਾਣੀ ਜੀ ਅਸੀਂ ਉਬਲੀ ਜਾਂਦਾ, ਕਹਿੰਦੇ ਹੈ ਪਸ਼ੂ ਨਹੀਂ ਪੀ ਪਾਉਂਦੇ ਤਾਂ ਤੀਸ 'ਤੇ ਕਿਆ ਹੁੰਦਾ ਪਈ ਤੀਨਾ ਜੋ ਡੀਹਾਈਡਰੇਸ਼ਨ ਹੋ ਜਾਂਦਾ, ਦੇਖਾ ਨਾ ਆਪੂ ਯਹਾਂ ਗਰਮ ਪਾਣੀ ਪੀਂਗੇ ਅੱਜ ਕੱਲ੍ਹ ਤਾਂ ਕੁਤ ਪਿਉਂਦਾ ਪਈ,
0: ਬਿਲਕੁਲ,
1: ਤਾਂ ਤੀਆਂ ਹੀ ਪਸ਼ੂਆਂ 'ਚ ਵੀ ਠੰਡਾ ਪਾਣੀ ਜੀ ਅਸੀਂ ਹੈ ਪਿਆਉਣਾ ਚਾਹੀਦਾ, ਤਾਜ਼ਾ ਪਾਣੀ ਜੀ ਅਸੀਂ ਰੱਖੀ ਲੈਣਾ ਚਾਹੀਦਾ,
0: ਬਿਲਕੁਲ,
1: ਐਸੀ ਜਗ੍ਹਾ ਵੀ ਜਿੱਥੇ ਧੁੱਪ ਨਾ ਹੋਵੇ,
0: ਹਾਂ ਭਈ ਜੀ ਪਾਣੀ ਦੀ ਟੰਕੀਆਂ ਜਾਂ ਪਾਈਪ ਲਾਈਨ ਜਿਹੜੀ ਅਸੀਂ ਵਿਛਾਈ ਤਾਂ ਭਈ ਛਾਇਆ

0: पाचन क्षमता जेड़ी है ना सह भी धीमी हो जाती।
1: ਤਾਂ ਅੱਜ ਕੱਲ੍ਹ ਦੇਖਾ ਇਹੜਾ ਆਹਾਰ ਪਸ਼ੂਆਂ 'ਚੋਂ ਵੀ ਦੇਣਾ ਚਾਹੀਦਾ ਜਿਹੜਾ ਪਚਣ 'ਚ ਆਸਾਨ ਹੋ ਕਰੇ, ਤਿਸ 'ਚ ਜੇ ਪੋਸ਼ਕ ਤੱਤਵ ਨਹੀਂ ਸਘਨ ਤਾਂ ਜੇ ਅਸੀਂ ਜ਼ਿਆਦਾ ਹੋ ਕਿ ਪੋਸ਼ਕ ਤੱਤਵ ਜ਼ਿਆਦਾ ਹੋ ਕਹਿੰਦੇ ਜਲਦੀ ਪਚਣੇ ਵਾਲਾ ਉਹ।
0: ਬਿਲਕੁਲ, ਮਤਲਬ ਪੋਸ਼ਣ ਤੇ ਭਰਪੂਰ ਆਹਾਰ ਜੇ ਐਸ ਦੇਣਾ ਚਾਹੀਦਾ ਸੌਗੀ ਸਹਿ ਪਚਣੇ ਵਾਲਾ ਵੀ ਹੋਣਾ ਚਾਹੀਦਾ।
1: ਬਿਲਕੁਲ ਕਰੇ ਜੀਆਂ ਹਰੇ ਚਾਰੇ ਦੀ ਗੱਲ ਕਰੀਏ ਤਾਂ ਜਲਕ ਨੇ ਵਿਟਾਮਿਨ ਰੇ ਆਪੂਰਤੀ ਜੇ ਅਸੀਂ ਪਿਤਿਸਤੇ ਹੁੰਦੀ ਆ ਜੀਆਂ ਹਰਾ ਚਾਰਾ ਬਰਸੀਮ ਨੇ ਪੀਅਰ ਘਾਸ ਮੱਕਾ ਜਵਾਰ ਬਾਜਰਾ ਰਸੀਲਾ ਹੋਈ ਆ ਕਹਿੰਦੇ 70-80% ਪਾਣੀ ਜੇ ਅਸੀਂ ਰਹੇ ਆਈਆਂ ਕਹਿੰਦੇ ਪਸ਼ੂ ਦੇ ਸਰੀਰਾਂ 'ਚ ਪਾਣੀ ਦੀ ਕਮੀਆਂ ਜੋ ਵੀ ਇਹ ਚੀਜ਼ ਪੂਰਾ ਕਰਾਈਆਂ ਆਈ ਕਹਿੰਦੇ ਸੌਗੀ ਵਿਟਾਮਿਨ ਏ ਦੀ ਆਪੂਰਤੀ ਵੀ ਉਹੀ ਆਈ।
0: ਬਿਲਕੁਲ ਕਹਿੰਦੇ ਜਿੱਥੇ ਜੀ ਹਰਾ ਚਾਰਾ ਜੇ ਐਸਾ ਨਹੀਂ ਹੁੰਦਾ ਨਾ ਤਾਂ ਤਿੱਥੀ ਪਸ਼ੂ ਪਾਲਕਾਂ 'ਚੋਂ ਪਹਿਲੇ ਤੇ ਹੀ ਸਾਈਲੇਜ ਜੇ ਐਸਾ ਬਣਾਈ ਕਰਨਾ ਜੇ ਐਸਾ ਰੱਖੀ ਲੈਣਾ ਚਾਹੀਦਾ ਕਹਿੰਦੇ ਪਸ਼ੂਆਂ 'ਚੋਂ ਫਿਰ ਇਸ ਟਾਈਮ ਜੇ ਐਸਾ ਖਿਲਾਉਣਾ ਚਾਹੀਦਾ। ਸੰਤੁਲਿਤ ਆਹਾਰ ਵੀ ਜੇ ਐਸਾ ਹਾਂ ਬਣਾਈ ਸਕਦੇ ਜਿਵੇਂ ਭੂ ਹੁੰਦਾ ਨਾ ਜਿਵੇਂ ਕਣਕਾਂ 'ਤੇ ਭੂ ਜੇ ਐਸਾ ਬਥੇਰਾ ਨਿਕਲਿਆ ਤਾਂ ਤਿਸ ਜੋ ਆਹਾਂ ਉਪਚਾਰਿਤ ਕਰੀ ਨੇ ਜੇ ਐਸਾ ਪਸ਼ੂਆਂ 'ਚੋਂ ਇਸ ਟਾਈਮ ਜੇ ਐਸਾ ਹਾਂ ਖਵਾਈ ਸਕਦੇ।
1: ਬਿਲਕੁਲ ਭਾਈ, ਅੱਜ ਕੱਲ੍ਹ ਜਿਵੇਂ ਗਰਮੀਆਂ ਦੇ ਦਿਨ ਨੇ ਤਾਂ ਸਰੀ ਮਾਤਰਾ ਜੋ ਘੱਟ ਰੱਖਣਾ ਚਾਹੀਦੀ ਕਹਿੰਦੇ ਆਹਾਰ ਅਨੁਪਾਤ ਜਿਵੇਂ ਆਹਾਰਾਂ 'ਚ 60% ਹਰਾ ਚਾਰਾ ਰੱਖਣਾ ਚਾਹੀਦਾ ਕਹਿੰਦੇ 20% ਹੀ ਸੁੱਕਾ ਚਾਰਾ ਜੇ ਅਸੀਂ ਰੱਖਣਾ ਚਾਹੀਦਾ ਕਹਿੰਦੇ 20% ਹੀ ਦਾਣੇ ਦਾ ਮਿਸ਼ਰਣ ਜੇ ਅਸੀਂ ਹੋਣਾ ਚਾਹੀਦਾ।
0: ਬਿਲਕੁਲ ਕਹਿੰਦੇ ਪਸ਼ੂ ਆਹਾਰ 'ਚ ਜਿਵੇਂ ਦਾਣੇ 'ਚ ਪ੍ਰੋਟੀਨ ਕਹਿੰਦੇ ਊਰਜਾ ਦੀ ਮਾਤਰਾ ਜੇ ਅਸੀਂ ਜ਼ਿਆਦਾ ਹੋਣਾ ਚਾਹੀਦੀ ਕਹਿੰਦੇ ਜਿਵੇਂ ਅਨਾਜ ਮੱਕਾ ਜੌਂ ਜਾਂ ਫਿਰ ਗੇਹੂੰ ਦਾ ਚੋਕਰ ਜਾਂ ਫਿਰ ਖਲ ਬਿਨੋਲਾ ਜਾਂ ਸੋਇਆਬੀਨ ਦੀ ਖਲੀ ਜੀ ਹੈ ਸਹਿ ਵੀ ਹਾਂ ਮਿਲਾਈ ਕਰਨੇ ਸਹੀ ਮਿਸ਼ਰਣ ਜੇ ਅਸੀਂ ਦੇ ਸਕਦੇ ਵੀ ਪਸ਼ੂਆਂ 'ਚੋਂ।
1: ਬਿਲਕੁਲ,
0: ਜਿਹੜਾ ਜੀ ਸਾਧਾਰਨ ਨਮਕ ਹੈ ਨਾ ਸਹਿ ਵੀ ਪਸ਼ੂਆਂ 'ਚੋਂ ਜ਼ਰੂਰ ਅੱਜ ਕੱਲ੍ਹ ਖਿਲਾਉਣਾ ਚਾਹੀਦਾ ਤਾਂ ਕਿ ਪਸ਼ੂਆਂ 'ਚੋਂ ਜੇ ਐਸ ਹੈ ਵਾਰ ਵਾਰ ਧਿਆ ਜੇ ਐਸਾ ਲੱਗਦੀ ਰਹੇ ਕਹਿੰਦੇ ਪਾਣੀ ਸਹਿ ਪੀਂਦੇ ਰਹਿਣ ਵਾਰ ਵਾਰ।
1: ਬਿਲਕੁਲ, ਤਾਂ ਜਮਨਾ ਭਾਈ ਦੇਖ ਕੁੱਲ ਮਲਾਈ ਨੇ ਗੱਲ ਕਰੋ ਤਾਂ ਪਸ਼ੂ ਪ੍ਰਬੰਧਨ ਕੋਈ ਬੜਾ ਕਠਿਨ ਕਾਰਜ ਨਹੀਂ ਆ, ਪਰ ਇਸ 'ਚ ਬੜੀ ਜ਼ਿਆਦਾ ਸਤਰਕਤਾ ਕਰੇ ਸਮੇਂਬੱਧਤਾ ਕਰੇ ਸੰਵੇਦਨਸ਼ੀਲਤਾ ਦੱਸਣਾ ਪਵੇ ਅੱਜ ਕੱਲ੍ਹ ਦੇ ਦਿਨਾਂ 'ਚ ਕਿਉਂਕਿ ਮੌਸਮ ਆ ਗਰਮੀਆਂ ਦਾ।
0: ਬਿਲਕੁਲ ਕਹਿੰਦੇ ਅਗਰ ਹਾਂ ਕਿਸੇ ਵੀ ਕੰਮਾਂ 'ਚੋਂ ਸਾਬੇ ਤਰੀਕੇ ਕੰਨੇ ਕਹਿੰਦੇ ਚੇਤਨਗੀ ਕੰਨੇ ਕਰਗੇ ਨਾ ਤਾਂ ਤਿਸ ਕੰਮਾਂ ਦਾ ਫਾਇਦਾ ਜੇ ਐਸਾ ਜ਼ਰੂਰ ਮਿਲਦਾ। ਤਾਂ ਤੀਆਂ ਹੀ ਪਸ਼ੂ ਪਾਲਕਾਂ 'ਚੋਂ ਵੀ ਖਾਸ ਖਿਆਲ ਜੇ ਐਸਾ ਰੱਖਣਾ ਚਾਹੀਦਾ ਕਿ ਜਿਹੜੀ ਵੀ ਛੋਟੀਆਂ ਛੋਟੀਆਂ ਗੱਲਾਂ ਨਾ ਅਗਰ ਹਾਂ ਧਿਆਨ 'ਚ ਰੱਖੀ ਕੰਨੇ ਪਸ਼ੂਆਂ ਦਾ ਖਿਆਲ ਰੱਖਗੇ ਤਾਂ ਪਸ਼ੂ ਜੇ ਐਸਾ ਖਰਾ ਦੁੱਧ ਜੇ ਐਸਾ ਇਸ ਟਾਈਮ ਵੀ ਦੇ ਸਕਦਾ।
1: ਬਿਲਕੁਲ ਦੇ ਸਕਦਾ ਕਹਿੰਦੇ ਤੂੰ ਇਹੜਾ ਕਰਨਾ ਵੀ ਹੈ ਜਮਨਾ ਤੂੰ ਬੈਠ ਇੱਥੇ ਨਾ ਕਹਿੰਦੇ ਮੈਜਰ ਕਰ ਗੋਡਾ ਜਾਈ ਆਉਂਦਾ ਤੇਰੀ ਦਰਾਣੀਆਂ ਵੀ ਆਈ ਜਾਣਾ ਨਾ ਕਹਿੰਦੇ ਤੀਆਂ ਨੇ ਕਰਾਈ ਜਾਂਦਾ ਮੈਂ ਕੰਮ ਕਾਰ ਜਰ ਕਰ ਤਾਂ ਥੋੜ੍ਹਾ ਜਿਹਾ ਟਾਈਮ ਆ ਤਾਂ ਦੇਖੇ ਮਿਸਰਾ ਜਿਹਾ ਲੋਕ ਗੀਤ ਲੱਗਦਾ ਰੇਡੂਆ ਪਰ ਕਹਿੰਦੇ ਰੇਡੂਆ ਸੁਣ ਤੂੰ ਤਾਂ ਕਹਿੰਦੇ ਇਸ ਲੋਕ ਗੀਤ ਤਰ੍ਹਾਂ ਲੈ ਮਜ਼ਾ
0: ਆਲਾ।

0: ਮੀਆਂ ਜਮਨਾ ਦੀ ਇੱਕ ਭੇਈ ਲੋਕ ਗੀਤ ਲੱਗ ਰਿਹਾ ਭਾਈ, ਕਿਆ ਖੂਬ ਰੌਣਕਾਂ ਲੱਗ ਰਹੀ ਸੀ ਹੈ, ਕੋ ਫੁੱਲਾਂ ਦੀ ਗੱਲਾਂ ਹੋਇਆ ਕਰਾਂ ਥੀ, ਕੋ ਰਾਤੇ ਦੀ ਗੱਲਾਂ ਹੋਇਆ ਕਰਾਂ ਹੀ ਹੈ।
1: ਦੇਖ ਭਈ ਪ੍ਰਕਿਰਤੀ ਦੀ ਗੱਲਾਂ ਰੱਖੀ ਲੈ ਭਈ, ਪ੍ਰਕਿਰਤੀ 'ਚ ਕਿਹੜੀ ਕਿਹੜੀ ਚੀਜ਼ਾਂ ਆਉਂਦੀ ਪਈ ਜੀ? ਆਹਾਂ ਪਹਿਲੇ ਪਸ਼ੂ ਪਕਸ਼ੀਆਂ ਦੀ ਹੀ ਗੱਲ ਕਰਾ ਦੇਥੇ ਨਾ, ਤਾਂ ਪਸ਼ੂ ਪਕਸ਼ੀ ਵੀ ਭਈ ਆਹਾਂ ਵਾਸਤੇ ਜੇ 'ਚ ਕਿੰਨੇ ਜ਼ਰੂਰੀ ਹੁੰਦੇ ਹੈ ਨਾ।
0: ਹਾਂ ਭਈ ਦੇਖ, ਪਸ਼ੂ ਪਕਸ਼ੀਆਂ ਕਨੇ ਮਨੁੱਖਿਆਂ ਨਾਲ ਸੰਬੰਧ ਭਈ ਤੀਆਂ ਬੋਲਦੇ ਭਈ, ਜ਼ਰੂਰਤ ਹੀ ਨਹੀਂ ਇੱਕ ਸਹਿ ਅਸਤਿਤਵ ਕਨੇ ਸੰਵੇਦਨਸ਼ੀਲਤਾ ਰਾ ਸੰਬੰਧ ਹੋਵਾਂ ਹਰਾਏ।
1: ਕਹਿੰਦੇ ਦੇਖ ਨਾ ਭਈ, ਅਗਰ ਆਹਾਂ ਇਹਨਾਂ ਦੇ ਪ੍ਰਤੀ ਆਪਣੀ ਕੋਈ ਭਾਵਨਾ ਦਿਖਾਉਂਦੇ ਹਨ ਤਾਂ ਇਹ ਵੀ ਪੂਰੀ ਵਫਾਦਾਰੀ ਜੀ ਐਸੇ ਹਾਂ ਕਰਨਾ ਨਿਭਾਉਂਦੇ।
0: ਉਹ ਕਨੇ ਤਿਸਤੇ ਦੇਖ ਪਏ ਦਿਖੀਆਂ ਬੋਲਦੇ ਵੀ ਕਨੀ ਸਵਾਰਥ ਪ੍ਰੇਮ ਕਨੇ ਮਾਨਸਿਕ ਸ਼ਾਂਤੀ ਦੀਆਂ ਅਹਿਸਾਸ ਜੇ ਐਸੇ ਹਾਂ ਜੋ ਦਿੰਦੇ ਆਏ ਕਨੇ ਪ੍ਰਕਿਰਤੀ 'ਚ ਸੰਤੁਲਨ ਬਣਾਈ ਰੱਖਣ ਦੀ ਵੀ ਤਿੰਨਰੀ ਭੂਮਿਕਾ ਬੜੀ ਵੱਡੀ ਰਹੀ ਆਈ।
1: ਹਾਂ ਤਾਂ ਭਈ ਦੇਖਾ ਨਾ, ਅੱਜ ਕੇ ਦੌਰ 'ਚ ਜੀਆਂ ਮਾਨਵ ਕਨੇ ਪਸ਼ੂ ਪਕਸ਼ੀਆਂ ਦੇ ਰਿਸ਼ਤੇ ਜੋ ਮਜ਼ਬੂਤ ਕਰਨ ਦੀ ਬੜੀ ਭਾਰੀ ਜ਼ਰੂਰਤ ਹੈ ਕਿ ਦੇਖਾ ਨਾ, ਆਹ ਤਰੱਕੀ ਤਾਂ ਬਥੇਰੀ ਕਰੀ ਲਈ ਨਾ, ਪਰ ਇਸ ਕਰੀ ਨੇ ਇਹਨਾਂ ਦੇ ਜਿਹੜੇ ਵੀ ਪਸ਼ੂ ਪਕਸ਼ੀ ਹਨ ਇਹਨਾਂ ਦੇ ਕਈ ਆਸ਼ਿਆਨੇ ਜੇ ਇਸੇ ਹਾਂ ਛੀਨੀ ਲੈ ਦੇ, ਤੇ ਇਸ ਤਾਂ ਹੀ ਆਹਾਂ ਦਾ ਕਰਤੱਵ ਬਣਦਾ ਕਿ ਆਹਾਂ ਇਹਨਾਂ ਦੇ ਪ੍ਰਤੀ ਦਇਆ ਕਨੇ ਕਰੁਣਾ ਦਾ ਕਨੇ ਸੁਰੱਖਿਆ ਦਾ ਭਾਵ ਜੇ ਇਸੇ ਬਣਾਈ ਕਨੇ ਰੱਖਣ।
0: ਬਿਲਕੁਲ ਭਾਈ, ਦੇਖੋ ਇਹ ਨਾ ਸਿਰਫ ਹਰੇ ਪਰਿਆਵਰਣ ਜੋ ਬਚਾਏ ਬਲਕਿ ਇੱਕ ਬਿਹਤਰ ਦਿਆਲੂ ਕਨੇ ਅੱਛੇ ਸਮਾਜਾਂ ਦਾ ਨਿਰਮਾਣ ਵੀ ਜੇ ਆ, ਇਹ ਕੰਮ ਕਾਰ ਹਰੇ ਘਰਾਂ ਹੀ ਆਏ ਅਗਰ ਆਹ ਪਸ਼ੂ ਪਕਸ਼ੀਆਂ ਨੇ ਅੱਛਾ ਪਿਆਰ ਪ੍ਰੇਮ ਬਹੁਤ ਜੇ ਅਸੀਂ ਰੱਖ ਗਿਆ ਹੈ।
1: ਬਿਲਕੁਲ, ਤਾਂ ਮਤਲਬ ਹਾਂ ਇਹੜਾ ਬੋਲੀ ਸਕਦੇ ਵੀ ਇਹਨਾਂ ਬੇਜਵਾਨਾਂ ਜੀਵਾਂ ਦਾ ਸੰਰਕਸ਼ਣ ਕਰਨਾ ਜੇ ਹੈ ਸਹਾਂ ਦੀ ਮਾਨਵ ਸਭਿਅਤਾ ਦੀ ਅਸਲੀ ਪਹਿਚਾਣ ਜੇ ਐਸਾ ਹੋਣਾ ਚਾਹੀਦੀ।
0: ਬਿਲਕੁਲ ਭਾਈ, ਦੇਖੋ ਪ੍ਰਕਿਰਤੀ ਅੰਦਰ ਬੋਲਦੇ ਭਾਈ ਮਾਨਵ ਜੇ ਅਸੀਂ ਇੱਕ ਅਲੱਗ ਤਰ੍ਹਾਂ ਦੀ ਸਜੀਵ ਰਚਨਾ ਜੇ ਇਸੇ ਮੰਨੀ ਜਾਈ, ਤਾਂ ਭਾਈ ਦੇਖੋ ਆਹਾਂ ਹੀ ਜੇ ਅਸੀਂ ਪਾਰਿਸਥਿਤਿਕ ਤੰਤਰ ਵੀ ਸੰਭਾਲਣਾ, ਪਰਿਆਵਰਣ ਵੀ ਸੰਭਾਲਣਾ, ਕਨੇ ਪਾਰਿਸਥਿਤਿਕੀ ਤੰਤਰਾਂ ਅੰਦਰ ਜਿਹੜੇ ਵੀ ਪਸ਼ੂ ਪਕਸ਼ੀ ਹੈ ਤਿੰਨਾਂ ਦਾ ਵੀ ਰੱਖ ਰਖਾਵ ਕਨੇ ਉਚਿਤ ਵਿਵਹਾਰ ਤੀ ਨਾ ਕਰਨੇ ਜੇ ਅਸੀਂ ਆਹਾਂ ਇਨਸਾਨਾਂ ਜੇ ਅਸੀਂ ਰੱਖਣਾ ਚਾਹੀਦਾ ਆ।
1: ਬਿਲਕੁਲ, ਹਾਂ ਜੋ ਜਿਹੜੀ ਸੋਚ ਜੇ ਅਸੀਂ ਬਣਾਈ ਰੱਖਣਾ ਚਾਹੀਦੀ ਕਿ ਆਹਾਂ ਜੇ ਅਸੀਂ ਇੱਕੀ ਦੂਜੇ ਦੇ ਪੂਰਕ ਹਨ ਨਾ ਕਨੇ, ਅਗਰ ਆਹਾਂ ਸੋਚੀ ਲੈਂਗੇ ਤਾਂ ਆਹਾਂ ਦਾ ਪਰਿਆਵਰਣ ਵੀ ਖਰਾ ਰਹਿਣਾ ਕਨੇ ਪਾਰਿਸਥਿਤੀ ਤੰਤਰ ਹੈ ਨਾ ਸਹਿ ਵੀ ਆਹਾਂ ਦਾ ਠੀਕ ਰਹਿਣਾ। ਤਾਂ ਮੋਏ ਦੇਖ ਗੱਲਾਂ ਬਾਤਾਂ ਕਰਦੇ ਕਰਦੇ ਨਾ ਕੂਨ ਟਾਈਮ ਹੋਈ ਆ ਵੀ ਘਰਾਲੇ ਵੀ ਬੋਲਣਾ ਪਈ, ਅੱਜ ਤਾਂ ਜਮਨਾ ਗਈ ਕਨੇ ਹੈ ਵਾਪਸ ਨਹੀਂ ਆਈ ਹਟੀ ਕਰਨੇ ਨਾ, ਤਾਂ ਮੋਇਆ ਹੈ ਨਿਆਲਾ ਦੇ ਹੋਣੇ ਮੈਂ ਚੱਲੀ ਪਾਉਂਦੀ ਹੁਣ।
0: ਓਹੋ ਤਾਂ ਮੀਂਹ ਦੇਖ ਇਹੜਾ ਭਈ ਇਹ ਚਾਰ ਲੰਦੇ ਰਹਿਣਾ ਤੇ ਡੋਲੂ 'ਚ ਇਹੜਾ ਕਰਗਾ ਇਸ ਡੱਬੇ 'ਚ ਲਟਵਾਈ ਲੈਂਗਾ, ਫਿਰ ਇਸ ਜੋ ਬਾਅਦ 'ਚ ਬਰਤਨਾ ਤੂੰ ਹਰੇ ਵਾਪਿਸ ਕਰ ਆਉਂਗਾ ਯਾਰ।
1: ਹਾਂ ਤਾਂ ਤੂੰ ਬਾਅਦ 'ਚ ਦੇ ਦੀਆਂ ਹੁਣ ਨਾ ਕਹਿੰਦੇ, ਹੁਣ ਫਿਰ ਆਉਣ ਚੱਲੀ ਪਾਉਂਦੀ। ਤਾਂ ਖਰਾ ਜੀ ਤੂੰ ਫਿਰ ਕੋਈ ਮੈਂ ਪਹਿਨ ਤੇ ਆਉਣਾ ਨਾ।
0: ਹਾਂ ਠੀਕ ਆ, ਤਾਂ ਮੀਂਹ ਜਮਨਾ ਭਾਬੀ ਭਾਈ ਡਰਾਮਾ ਨਜਾਇਆ ਔਲੇ ਔਲੇ ਠੀਕ ਆ ਫਿਰ ਖਰਾ।